ਉਹਦੀ ਸਿਰ ਬਿਲਕੁਲ ਕਸਮੂੰਗਾ ਟਾਂਗ ਵਾਲੇ ਸੁਮਰ ਮੋਰੀ ਦੂਨ ਕੀ ਕਾਗਦ ਟਾਂਗ ਦੀ ਬਿਲਕੁਲ ਜੀ ਕਾਗਦ ਬਨੂ ਰੋਡ ਬਾਨੀ ਦਾਗੀ ਓਸੀਗੀ ਕਾਗੀ ਪ ਡਬਰ ਕਿਉ ਸੀਗੀ ਕਾਗੀ ਪ ਟਾਂਗ ਸਿਟੀ ਕਿਉ ਸੀਗੀ ਕਾਗਦ ਉਮਰ ਅੜੀ ਸਰ ਨਿਜ਼ਦੀ ਵੀ ਕਾਗਦ ਸਬਜ਼ੀ ਮੰਡੀ ਸਰ ਨਿਜ਼ਦੀ ਵੀ ਕਾਗਾ ਪ ਰੇਜ਼ੀ ਕੀ ਲਿਖੀ ਵੀ ਕਾਗਾ ਗੋਮਲ ਇਲਾਕਾ ਕੀ ਵੀ ਕਾਗਤ ਜੂਸ ਬਾਜ਼ਾਰ ਸਨ ਨਿਜ਼ਦੀ ਵੀ ਕਾਗਾ ਪ ਮੇਰੇ ਲਿਖੀ ਵੀ ਅਕਪਾਗਾ ਸ਼੍ਰੀ ਹਵਤਾਰ ਕੀ ਵੀ ਕਪਾਗਾ ਚਿਕਮ ਦੇ ਪਠਾਨਕੋਟ ਕੀ ਵੀ ਕਮੰਜੀ ਕੀ ਲਿਖੀ ਵੀ ਕ ਰਨਵਾਲ ਕੀ ਲਿਖੀ ਵੀ ਵਰਸਰ ਵਰਸਰ ਸੁਮਰੋ ਮੇ ਇਲਾਕੇ ਦੀ ਜੀ ਅਗੇ ਸਰ ਨਿਜ਼ਦੀ ਵੀ ਅਗੇ ਨਾ ਬਾਹਰ ਵੀ ਚਾਹੇ ਇਲਾਕੇ ਨੂੰ ਮਾਵਾ ਨੇ ਰਿਸ਼ਤੋ ਸੇ ਨਚੋ ਉਸ ਪਦੀ ਬਾਨੇ ਖਬਗਾਨੂ ਕੀ ਚਾਹ ਸਾਮਾ ਤਾ ਹੁਜ਼ਮਾ ਦੇ ਇਲਾਕੇ ਨੂੰ ਮਾਵਾ ਨੇ ਰਿਸ਼ਤੋ ਨੋ ਦਸ ਜ਼ਰੂਰੀ ਨੇ ਦੇਖਾ ਜ਼ਮਾ ਪਜ਼ਲ ਕੀ ਉਸੇ ਤਾਸੂ ਮਾਤਾ ਗ੍ਰਾਨੇ ਆਪ ਵਾਲਾ ਕੀ ਚੁੰਕੀ ਜ਼ਮੂੰਗਾ ਆਵਾਜ਼ ਹੋ ਰਹੀ ਦੇ ਲੇਕੀ ਗਏ ਆਨੋ ਦਵਾਨੀ ਸੁਮਰੋ ਮਿਲਾਕੀ ਦੀ ਇੱਕ ਕਾਲਜ ਰੋਡ ਦੇ ਕੋਡ ਬਾਜ਼ਾਰ ਦੇ ਵਰਸਰੇ ਚਿਕਮ ਦੇ ਦਗਾ ਮੀਰਲੀ ਹੁਮ ਚੁੰਕੀ ਵਾਨੀ ਸਰੇ ਨਿਜ਼ਦੀ ਰਾਸੀ ਆਨੋ ਸੁਮਰੋ ਹੁਮ ਦਗਾ ਮੁਹੱਬਤ ਖਾਨ ਗਲੀ ਬਨੂਚੀ ਗਲੀ ਸੁਮਰੋ ਮਿਲਾਕੀ ਅਲਤਾ ਜ਼ਮੂੰਗਾ ਆਵਾਜ਼ ਹੋ ਰਹੀ ਦੇ ਲੇਕੀ ਗਏ ਨੂੰ ਪਕਾਰ ਦਾ ਚਿਆਗੀ ਹੁਮਰਾ ਸ਼ਿਮੁਕ ਸਰ ਪ੍ਰੋਗਰਾਮ ਕੀ ਬਰਖਾ ਬਾਖਲਿਕ ਪਲ ਆਵਾਜ਼ ਰਾ ਸਰ ਸ਼ਰੀਕ ਕੀ ਪਲ ਅਲਫਾਜ਼ ਰਾ ਸਰ ਸ਼ਰੀਕ ਕੀ ਔਰ ਮੁੰਗ ਸਰ ਪ੍ਰੋਗਰਾਮ ਕੀ ਬਰਖਾ ਵਾਕੀ ਉਸ ਯੋ ਬਲ ਖਬਰ ਅਜ਼ਤ ਹਾਉਸ ਤੇ ਸ਼ਰੀਕੂ ਮਾ ਚੁੰਕਿ ਦਾਸ ਮੇ ਉਰੀ ਦਿਲ ਚੀ ਜ਼ਮੁੰਗ ਦੇ ਇਸ ਨਾ ਕਾਸਮੈਟਿਕ ਪਾਕਿਸਤਾਨ ਆਈ ਜ਼ੈਡ ਐਨ ਏ ਔ ਬਾਂਦੀ ਸ ਡੁਪਲੀਕੇਟ ਸ ਕਾਪੀ ਪ੍ਰੋਡਕਟ ਰਾ ਉਤੀ ਦੀ ਮਾਰਕੀਟ ਸ ਨੁ ਪ ਮਾਰਕੀਟ ਕੀ ਅਵੇਲੇਬਲ ਲਿਕ ਸੋ ਕੁਮ ਜ਼ਮੁੰਗਾ ਪ੍ਰੋਡਕਟ ਅਖਲੀ ਨੁ ਆਗ ਕਿਸਮ ਪ੍ਰੋਡਕਟ ਨੁ ਜ਼ਾਨੁ ਸਾਤੈ ਅਸੀਂ ਨੇ ਚਿਤਾ ਸੁਦ ਆਗ ਪ੍ਰੋਡਕਟ ਇੰਤਿਹਾਬ ਕੜੇ ਵੀ ਰਿਜ਼ਲਟ ਦਰ ਤਨੀ ਵੀ ਮਿਲਾਉ ਸ਼ਵੇ ਔਰ ਬਿਆ ਗਿਲਸ਼ ਕੋ ਅਸਤਾ ਸੁ ਜ਼ਮੁੰਗ ਨੇ ਵੀ ਦੇ ਇਸ ਨਾ ਕਾਸਮੈਟਿਕ ਨੇ ਵੀ ਯਾ ਚਿਕਮ ਦੇ ਹਸਾਮ ਨੂ ਦੀ ਹਸਾਮ ਲੂ ਦੀ ਨਸਤਾ ਸੁ ਗਿਲ ਵੀ ਨੂ ਤਾ ਸੁ ਆਸਾਨ ਲਫ਼ਜ਼ੂ ਨੇ ਕੀ ਬਿਆਨੂ ਮਾ ਚਿਤਾ ਸੁ ਜ਼ਮੁੰਗ ਓਰੀਜਨਲ ਪ੍ਰੋਡਕਟ ਔ ਦੇਮ ਨੰਬਰ ਪ੍ਰੋਡਕਟ ਸੰਗ ਪੇਚਨੇ ਪ ਅਗੇ ਬਾਂਦੇ ਵਿੱਚ ਕਮ ਦੇ ਤਾ ਸੁ ਜ਼ਮੁੰਗ ਪ੍ਰੋਡਕਟ ਕਲਾ ਹੁ ਮਖਲੇ ਪ ਅਗੇ ਬੈਕ ਸਾਈਡ ਤੇ ਚਿਕਲ ਤਾ ਸੁ ਲਾਰ ਸ਼ੀ ਪ੍ਰਾਈਸ ਵਗੈਰੇ ਲਿਕਲੀ ਵੀ ਅਗੇ ਸਰ ਕ ਤਾ ਸੁ ਗੋਰੀ ਕਨਾ ਉਸ ਲਕ ਜ਼ਮੁੰਗ ਚੁੰਗੀ ਦਾ ਪਾਰਮੂਲਾ ਬਿਊਟੀ ਕ੍ਰੀਮ ਨੇ ਨੂ ਦਾ ਚਿਕਲ ਤਾ ਸੁ ਯੋ ਦਾ ਬਰਾ ਸਰ ਨ ਕੋਲਾ ਵਖੀ ਕਨਾ ਦਾਸੇ ਠੀਕ ਸ਼ੋ ਯੋ ਚਿਕਮ ਦੇ ਦੇ ਇੱਕ ਤਾ ਸਰ ਵੀ ਪਦੀ ਬਾ ਨਿਦਲਤਾ ਕੀਮਤ ਉਮ ਲਿਕ ਲੈ ਸ਼ਵੇ ਦੇ ਚੁੰਕਿ ਠੀਕ ਸ਼ੋ ਦਲਤਾ ਕੀ ਚਿਕਨ ਦੇ ਦੇ ਸਕੈਨਰ ਕੋਡ ਉਮ ਸ਼ਤਾ ਦਦਾ ਇਸ ਤਰ੍ਹਾਂ ਯੋ ਨੰਬਰ ਉਮ ਲਿਕ ਲੈ ਸ਼ਵੇ ਦੇ ਹੈਲਪਲਾਈਨ ਨੰਬਰ ਉਮ ਲਿਕ ਲੈ ਸ਼ਵੇ ਵੀ 0333501920 ਕ ਚੁੰਕਿ ਪਦੀ ਬਾ ਨੇ 0333501920 ਲਿਕ ਲੈ ਸ਼ਵੇ ਬਿਲਕੁਲ ਦਾ ਜ਼ਮੰਗ ਓਰੀਜਨਲ ਪ੍ਰੋਡਕਟ ਤੀ ਨੂ ਕੋਸ਼ਿਸ਼ ਹੋ ਕੇ ਚੀ ਜ਼ਮੰਗਾ ਦਾ ਓਰੀਜਨਲ ਪ੍ਰੋਡਕਟ ਇੰਤਿਹਾਬ ਹੋ ਕੇ ਜ਼ਮੂ ਹਮੇਸ਼ਾ ਦਾ ਹਰ ਪ੍ਰੋਡਕਟ ਜ਼ਿੰਮੇਵਾਰੀ ਮੱਚ ਕਮ ਪ੍ਰੋਡਕਟ ਆਸੂ ਜ਼ਮੂੰਗਾ ਆਖ ਲਈ

0: ਵੀਹ ਸੌ ਅੱਸੀ ਦੋ ਸੌ ਜੇ ਰਹਿਣਾ ਚਾਹ ਦੇ ਪੈ ਤੁਹਾਡੇ ਪ੍ਰੋਗਰਾਮ ਦੇ
1: ਪਿੱਛੋਂ ਓਏ ਹੋਏ ਹੋਏ ਚਾਤੀ ਪ੍ਰੋਗਰਾਮ ਸੁਣਦੇ ਸੀ
0: ਹਾਂ
1: ਚਾਤੀ ਉੱਪਰ ਪ੍ਰੋਗਰਾਮ ਸੁਣਦੇ ਤੂੰ
0: ਪ੍ਰੋਗਰਾਮ
1: ਦੇ ਵਿੱਚ ਕੀ ਆਖਣਾ ਚਾਹ ਹੋਰ
0: ਬਸ ਤੈਨੂੰ ਮੈਂ ਇਹ ਸੁਣਾ ਦਿੱਤਾ ਜੇ ਰਹਿਣਾ ਇੱਕ ਇਹ ਸੁਣਾ ਦਿਓ ਜੇ ਰਹਿਣਾ ਕਿੰਨਾ ਇਸ ਪਸ਼ਤੋ ਦੇ ਜੀ ਗਾਣਾ ਸੁਣਾਈ
1: ਚਾ
0: ਪਸ਼ਤੋ ਚ ਗਾਣਾ ਸੁਣਾਈ ਚਾ ਪਸ਼ਤੋ ਚ
1: ਇਨਸ਼ਾਅੱਲਾ ਸੁਣਾਈਂਦੇ ਜੀ ਤੂੰ ਇੰਤਜ਼ਾਰ ਕਰ ਚ ਠੀਕ ਹੈ ਨਾ ਸੇ
0: ਨਾ ਨਾ ਮੈਂ ਸੁਣੇ ਮੈਂ
1: ਪਸ਼ਤੋ ਦੇ ਤੂੰ ਸੁਣੇਂਦੇ ਅੱਛਾ ਤੂੰ ਸੁਣੇ ਤੂੰ ਸੁਣਾ ਸੁਣਾ ਜੀ
0: ਮੈਂ ਸੁਣਾਵਾਂ ਚਾ
1: ਹਾਂ ਹਾਂ ਤੂੰ ਸੁਣਾ ਨਾ
0: ਹਾਂ ਵਿਆਹ ਦੇ ਮਾਲ ਦੀ ਗਰ ਕਰੋ ਅੱਲਾ ਚਿਰਤਬਾ ਵਲਾੜਾ ਤੋਰ ਇਸ ਕਰਕੇ ਸਰਲਾ ਸੁਨਾ ਲੈਲਾ ਵਿਆਹ ਦੇ ਮਾਲ ਦੀ ਗਰ ਕਰੋ ਅੱਲਾ
1: ਡੇਰ ਡੇਰ ਅੱਲਾ ਜੀ ਹਾਂ ਇੱਕ ਵਾਰ ਫਿਰ
0: ਵਿਆਹ ਦੇ ਮਾਲ ਦੀ ਗਰ ਕਰੋ ਅੱਲਾ ਚਿਰਤਬਾ ਵਲਾੜਾ ਤੋਰ ਇਸ ਕਰਕੇ ਸਰਲਾ ਸੁਨਾ ਲੈਲਾ ਵਿਆਹ ਦੇ ਮਾਲ ਦੀ ਗਰ ਕਰੋ ਅੱਲਾ
1: ਡੇਰ
0: ਗੁਜ਼ਾਰਾ ਠੀਕ
1: ਪੂਰਾ ਗੁਜ਼ਾਰਾ ਠੀਕ ਹੈ ਸੀ
0: ਮੇਰੀ
1: ਬਾਤ ਸੁਣ ਇਹਦੀ ਪਰ ਤੂੰ ਮੇਕੂ ਨਹੀਂ ਆਉਂਦੀ ਜਿਤਨੀ ਤੇ ਕੋ ਆਉਂਦੀ ਸੀ
0: ਬਰਕੀ ਨਹੀਂ ਤੂੰ ਜਰਾ ਪਸ਼ਤੋ ਵਾਲਾ ਜੇ ਰਹਿਣਾ ਪਸ਼ਤੋ ਨਹੀਂ ਹਾਂ ਮੈਂ ਤੂੰ ਬਰਕੀ ਹੈ ਤੂੰ ਸੀਰਾ ਮੈਂ ਸੀਰਾ ਜੀ
1: ਸਰਾਇਕੀ ਸਿਖਾਉਣੀ ਪੂਰੀ ਪਸ਼ਤੋ ਆਉਂਦੀ ਸਰਾਇਕੀ ਸਿੱਖ ਲਿਆ ਰਹਿਣਾ ਸਾਰਾ ਸਰਾਇਕੀ ਲਾਇਆ ਕਰਨਾ
0: ਮੈਂ ਪਸ਼ਤੋ ਸਿੱਖਾ ਮਤਲਬ ਕੀ ਤੂਤਲਾ ਦੇ ਦਰੇ ਪ੍ਰਤਾ ਦਰਵਾਖਲਾ
1: ਬੋਤਲ ਪੜਾ ਹੈ ਨਾ ਜੀ ਦੁੱਧ ਕੇ
0: ਬੋਤਲ
1: ਮੈਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਚੀਜ਼ ਅਗਦੇ ਸੀ ਉਹ ਚੀਜ਼ ਉਠਾਓ ਬਾਹਰ ਇਸ ਦਾ ਮਤਲਬ ਇਹ
0: ਬੜੀ ਮਿਹਰਬਾਨੀ ਸੀ।